ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਖ ਬਾਰ ਗੁਰ ਕੋ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਪਰਮ ਸਹਸ ਸਿਆਨ ਪਲਿਆ ਨ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸਨ ਅਪੇਖਤ ਪੁਨੀਤ ਪਰਸਰ ਚਰਨ ਗਤ ਨਿਰਮਲ ਰੀਤ ਪੇਟ ਤਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਠ ਵਰਤਾਈ ਅਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਥ ਇਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ।

ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਕਿਆ ਜਾਣਾ, ਕਿਵ ਮਰੇਂਗੇ, ਕੈਸਾ ਮਰਨਾ ਹੋਏ ਕੋਈ ਪਤਾ ਨਹੀਂ, ਕਦੋਂ ਮਰਨਾ, ਕਿੱਥੇ ਮਰਨਾ ਔਰ ਮਰਨ ਦਾ ਕਾਰਨ ਕੀ ਬਣੇਗਾ। ਇਸ ਗੱਲ ਦੀ ਖਬਰ ਰਾਵਣ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਚਾਰ ਪਾਈ ਨਾਲ ਬਣਿਆ ਹੋਇਆ ਸੀ। ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰਦਾਨ ਲੈ ਰੱਖੇ ਸਨ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਮਨੁੱਖ ਪਾਸੋਂ ਮਰਾਂ, ਨਾ ਜਾਨਵਰ ਪਾਸੋਂ ਮਰਾਂ, ਨਾ ਕਿਸੇ ਮਨੁੱਖ ਪਾਸੋਂ ਹੀ ਮਰ ਸਕਾਂ, ਮੈਨੂੰ ਕੋਈ ਮਾਰਨ ਵਾਲਾ ਨਾ ਰਹੇ। ਪਰ ਜਦੋਂ ਅੰਤ ਸਮਾਂ ਆਇਆ ਤਾਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ। ਪਤਾ ਨਹੀਂ ਕੀ ਕਾਰਨ ਬਣੇਗਾ। ਹਰ ਇੱਕ ਦੀ ਮੌਤ ਦਾ ਕਾਰਨ ਹੈ। ਮੌਤ ਆਉਂਦੀ ਨਹੀਂ, ਬੁਲਾ ਲੈਂਦੀ ਹੈ। ਜਦੋਂ ਸਮਾਂ ਆਉਂਦਾ ਨਾ ਉਦੋਂ ਬੁਲਾ ਲੈਂਦੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਐ ਗੁਰੂ ਕੇ ਲਾਲ, ਮੌਤ ਨੂੰ ਹਰ ਵੇਲੇ ਚੇਤੇ ਰੱਖ, ਤੇ ਜੇ ਮੌਤ ਨੂੰ ਚੇਤੇ ਰੱਖੇਗਾ ਇੱਕ ਤਾਂ ਤੇਰਾ ਦੁਨੀਆਦਾਰੀ ਨਾਲ, ਮਾਇਆ ਅਤੇ ਧਨ ਦੌਲਤ ਪਦਾਰਥਾਂ ਦੇ ਨਾਲ ਸਨੇਹ ਘਟੇਗਾ, ਕਿਉਂਕਿ ਪਤਾ ਹੈ ਇਹ ਛੱਡ ਜਾਣਾ ਹੈ। ਦੂਸਰਾ ਫਿਰ ਤੈਨੂੰ ਸਾਹਿਬ ਚੇਤੇ ਆਵੇਗਾ, ਤੇ ਜਿਨ੍ਹਾਂ ਨੂੰ ਸਾਹਿਬ ਚੇਤੇ ਆਉਂਦਾ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ, ਸੰਸਾਰ ਤੋਂ ਜਾਣਾ ਵੀ ਸਹਿਲਾ ਹੋ ਜਾਂਦਾ, ਸਫਲ ਹੋ ਜਾਂਦਾ। ਆਉਣਾ ਤੇ ਜਾਣਾ ਸਫਲ ਕਰਨ ਲਈ ਹਜ਼ੂਰ ਕਹਿੰਦੇ ਹਨ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਤੇਰਾ ਸਹਿਲਾ ਮਰਨਾ। ਇਸ ਲਈ ਕਿਆ ਜਾਣਾ, ਕਿਵੇਂ ਮਰੇਂਗੇ, ਕੌਣ ਜਾਣਦਾ ਕਦੋਂ ਅਖੀਰਲਾ ਸ਼ਵਾਸ ਹੈ। ਹਰ ਜਪਦਿਆਂ ਖਿੰਨ ਢਿੱਲਣਾ ਕੀ, ਜੇ ਮੇਰੀ ਜਿੰਦੜੀ ਏ ਮਤ ਕੇ ਜਾਪੇ, ਸਾਹ ਆਵੇ ਕਿ ਨਾ ਆਵੇ, ਰਾਮ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।

कैसा मरना हो, जेकर साहब मनो ना विसरे तां सहला मरना हो। हजूर कहंदे न मरना सच है, जीवना झूठ है। ऐ मनुख मरने नाल तां जगत डरदा है, गुरमुखां नूं कहदा भई डर है। कबीर जिस मरने ते जग डरे, मेरे मन आनंद, मरने ही ते पाईए पूर्ण परमानंद। जिन्हां ने आके श्वास श्वास भजन कीता, सिमरन कीता, वो तां बाजी जीती बैठे हन, वो तां पुग चुके हन, वो तां जीवन मुक्त हन, उन्हां नूं मरने तों डर नहीं। गुरु अमरदास पातशाह कहिंदे हन, जिहड़ा हुक्म बुझ गया है गुरु दा, संसार ते आउण दा जिन्हूं पता लग गया भई मैं क्यों आया, ते फिर उसने सेवा सिमरन परपकारी जीवन बिता दिता है। गुर प्रसादी जीवत मरे, हुक्म है बूझे सोए, नानक ऐसी मरनी जो मरे ता सद जीवन होए। ओ सदा जीवदे हन जेड़े गुरु दे हुक्म विच निर्मल पाओ विच अपना जीवन बतीत करदे हन। भाई साहब नंद लाल जी कहंदे हन कि गुरमुख हमेशा जीते हैं, मरते कभी नहीं वो, जिनकी जबां पे हरदम सतनाम वाहिगुरु है। जो हर वेले ईश्वर भगती विच जुड़े हुए हन, जो हर वेले अपने मालक दे चरणा विच जुड़ के जपदे हन श्री वाहिगुरु, फिर भाई उन्हां नूं उन्हां दा आउणा भी सफल है, उन्हां दा संसार तों जाना भी धनता दे योग है। ਉਹ ਸਦਾ ਜਿਉਂਦੇ ਹਨ। ਨਾਮ ਰਹਿੋ ਸਾਧੂ ਰਹਿੋ, ਰਹਿੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ। ਤੋ ਨਿਰੰਕਾਰ ਨੇ ਜਿਤਨੇ ਸਵਾਸ ਦਿੱਤੇ ਹਨ ਭਾਈ, ਉਹ ਤਾਂ ਉਤਨੇ ਹੀ ਰਹਿਣੇ ਹਨ। ਜੇ ਭਲੇ ਕਰਮ ਕਰੀਏ, ਭਲੇ ਕਰਮ ਕਰਨ ਨਾਲ ਇਹ ਸਾਡੇ ਸਵਾਸ ਘੱਟ ਖਰਚ ਹੁੰਦੇ ਹਨ। ਭੋਗ ਵਿਲਾਸ ਵਿਛਿਆਂ ਵਿੱਚ ਦੁੱਗਣੇ ਸਵਾਸ ਖਰਚ ਹੋ ਜਾਂਦੇ ਹਨ, ਜਿਸ ਕਰਕੇ ਉਮਰਾਂ ਘੱਟ ਜਾਂਦੀ ਹੈ। ਤੇ ਜੇ ਸਤ ਪੁਰਸ਼ਾਂ ਦੀ ਸੰਗਤ ਰਹੇ, ਗੁਰੂ ਕੀ ਸੰਗਤ ਵਿੱਚ ਮਨ ਕਰਕੇ ਵੀ ਤਨ ਕਰਕੇ ਵੀ ਜਾਗ ਕੇ ਨਾਮ ਦਾ ਅੰਮ੍ਰਿਤ ਪੀਂਦੇ ਰਹੀਏ ਤਾਂ ਇਹ ਸਵਾਸ ਜਮ੍ਹਾਂ ਰਹਿੰਦੇ ਹਨ, ਘੱਟ ਖਰਚ ਹੁੰਦੇ ਹਨ। ਫਿਰ ਜਿਸ ਤਰ੍ਹਾਂ ਮਾਇਆ ਬੈਂਕ ਵਿੱਚ ਪਈ ਹੋਵੇ ਤਾਂ ਵਿਹਾਜ ਨਾਲ ਮਿਲਦਾ, ਇਸੇ ਤਰ੍ਹਾਂ ਵਧਦੇ ਰਹਿੰਦੇ ਹਨ ਜਦੋਂ ਚੰਗੇ ਕਰਮ ਕੋਈ ਕਰਦਾ। ਉਮਰ ਉਤਨੀ ਹੁੰਦੀ ਹੈ, ਸਵਾਸ ਉਤਨੇ ਹੀ ਹਨ ਤੇਰੇ ਖਰਚ ਕਰਨ ਵਿੱਚ। ਕਈ ਮਨੁੱਖ ਕੁਕਰਮ ਕਰਕੇ ਆਪਣੇ ਸਵਾਸਾਂ ਨੂੰ ਛੇਤੀ ਜ਼ਾਇਆ ਕਰ ਜਾਂਦੇ ਹਨ, ਕਈ ਇੱਕ ਇੱਕ ਸਵਾਸ ਨੂੰ ਜਪ ਜਪ ਕੇ ਸਫਲ ਕਰ ਲੈਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਪਰ ਸਵਾਸ ਉਤਨੇ ਹੀ ਹਨ ਜਿਤਨੇ ਨਿਰੰਕਾਰ ਨੇ ਦਿੱਤੇ ਹਨ। ਔਰ ਕਿਆ ਜਾਨਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਇਹ ਕੋਈ ਪਤਾ ਨਹੀਂ ਹੈ। ਕਾਰਨ ਬਣਦਾ ਇਹ ਕਾਰਨ ਨਿਰੰਕਾਰ ਨੂੰ ਪਤਾ। ਬਿਆਸ ਜੀ ਦੇ ਪਾਸ ਇੱਕ ਬੱਚਾ ਸੇਵਾ ਕਰਿਆ ਕਰਦਾ ਸੀ, ਆ ਕੇ ਤੇ ਬਿਆਸ ਜੀ ਨੂੰ ਬੜਾ ਚੰਗਾ ਲੱਗਿਆ। ਤੇ ਜਦੋਂ ਉਸਦੇ ਮਸਤਕ ਦੀਆਂ ਲਕੀਰਾਂ ਦੇਖੀਆਂ ਨਾ, ਤੇ ਸਮਝ ਗਏ ਭਾਈ ਇਹਦੀ ਤੇ ਉਮਰ ਹੀ ਥੋੜੀ ਹੈ, ਪਰ ਹਰ ਵੇਲੇ ਸੇਵਾ ਵਿੱਚ ਲੱਗਾ ਰਹਿੰਦਾ ਸੀ। ਤੇ ਮਨ ਵਿੱਚ ਸੋਚਿਆ ਬਈ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਅੱਗੇ ਸਿਫਾਰਿਸ਼ ਕਰ ਦਈਏ, ਇਹਦੀ ਉਮਰ ਵਧਵਾ ਦਈਏ, ਚਲੋ ਲੈ ਚਲਦੇ ਹਾਂ। ਭਗਵਾਨ ਸ਼ੰਕਰ ਦੇ ਪਾਸ ਲੈ ਗਏ ਕਿ ਉਹ ਧਰਤੀ ਨੂੰ ਲੈ ਕਰਦਾ, ਕਿਉਂਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਮਰ ਵਧਵਾ ਆਈਏ। ਜਦੋਂ ਇਹਨਾਂ ਦੇ ਪਾਸ ਗਏ ਤਾਂ ਆਖਿਆ ਬਈ ਸ੍ਰਿਸ਼ਟੀ ਦੇ ਰਚਨ ਵਾਲਾ ਤਾਂ ਬ੍ਰਹਮਾ ਹੈ, ਉਹਦੇ ਕੋਲ ਚਲਦੇ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਹੁਕਮ ਅਨੁਸਾਰ ਲੈ ਕਰਦਾ। ਬ੍ਰਹਮੇ ਦੇ ਪਾਸ ਗਏ, ਆਪ ਉਤਪਤੀ ਕਰਦੇ ਹੋ, ਇਹਦੀ ਕੁਝ ਉਮਰ ਵੱਧ ਜਾਏ ਤਾਂ। ਕਹਿਣ ਲੱਗੇ ਇਹ ਕੰਮ ਵਿਸ਼ਨੂੰ ਭਗਵਾਨ ਦਾ। ਤੇ ਜਾਂ ਉੱਥੇ ਪਹੁੰਚੇ,
ਉਹ ਕਹਿਣ ਲੱਗੇ ਇਹ ਤਾਂ ਵਿਧਾਤਾ ਨੇ ਜੋ ਲਿਖ ਦਿੱਤਾ ਨਾ ਉਹ ਹੀ ਜੋ ਕੁਝ ਕਰਨਾ ਚਾਹੇ ਉਹੀ ਕਰ ਸਕਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ ਦੇਵਤੇ ਨਾਲ ਤੁਰ ਪਏ ਸਿਫਾਰਿਸ਼ ਲਈ ਤੇ ਭਗਵਾਨ ਵਿਆਸ ਜੀ ਵੀ ਨਾਲ ਹਨ। ਤੇ ਜਦੋਂ ਵਿਧਾਤਾ ਦੇ ਪਾਸ ਗਏ ਬੱਚੇ ਨੂੰ ਬਾਹਰ ਬਿਠਾਇਆ ਆਪ ਅੰਦਰ ਚਲੇ ਗਏ ਸਿਫਾਰਿਸ਼ ਕਰਨ ਲਈ ਤਾਂ ਵਿਧਾਤਾ ਜੋ ਸੀ ਉਹ ਕਹਿਣ ਲੱਗੀ ਵੀ ਗੱਲ ਇਹ ਹੈ ਭਾਈ ਬਾਹਰ ਜਾ ਕੇ ਪਹਿਲਾਂ ਬੱਚਾ ਤਾਂ ਵੇਖਾ ਉਹ ਜਿਉਂਦਾ ਵੀ ਹੈ ਕਿਉਂਕਿ ਮੈਂ ਤਾਂ ਉਸਦੀ ਕਰਮ ਰੇਖਾ ਹੀ ਐਸੀ ਲਿਖੀ ਸੀ ਕਿ ਜਦੋਂ ਬ੍ਰਹਮਾ ਵਿਸ਼ਨ ਮਹੇਸ਼ ਇਕੱਠੇ ਹੋਣਗੇ ਤਾਂ ਉਹਦੀ ਮੌਤ ਹੋਵੇਗੀ ਨਹੀਂ ਤੇ ਕਦੀ ਉਸਦੀ ਮੌਤ ਹੋ ਹੀ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਹਦੀ ਸਿਫਾਰਿਸ਼ ਕਰਨ ਲਈ ਆਏ ਸੀ ਨਾ ਉਹ ਸਗੋਂ ਮੌਤ ਦਾ ਕਾਰਨ ਬਣ ਗਏ ਤਾਂ ਮੌਤ ਕਾਰਨ ਬਣ ਜਾਂਦੀ ਹੈ, ਬੁਲਾ ਲੈਂਦੀ ਹੈ ਆਪਣੇ ਪਾਸ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹਨ ਭਾਈ ਕਿਸੇ ਨੂੰ ਕੁਝ ਪਤਾ ਨਹੀਂ ਕਦੋਂ ਮਰਨਾ ਹੈ, ਕਿੱਥੇ ਮਰਨਾ ਤੇ ਮਰਨ ਦਾ ਕਾਰਨ ਕੀ ਬਣੇਗਾ। ਇਸ ਲਈ ਸਾਹਿਬ ਨੂੰ ਸਦਾ ਚੇਤੇ ਰੱਖਣਾ। ਅਕਾਲ ਪੁਰਖ ਵਾਹਿਗੁਰੂ ਚੇਤੇ ਹੋਵੇਗਾ ਤਾਂ ਬਈ ਅੰਤ ਵੇਲੇ ਵੀ ਤੈਨੂੰ ਚੇਤੇ ਚ ਆਵੇਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ ਗੁਰੂ ਨਾਨਕ ਨੇ ਐਵੇਂ ਨਹੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਇਹ ਜੀਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ ਇਸ ਲਈ ਗੁਰਸਿੱਖਾਂ ਨੂੰ ਹੁਕਮ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਦਰਗਾਹ ਦਾ ਬੈਕੁੰਠ ਦਾ ਟਿਕਟ ਪੱਕਾ ਕਰਨਾ। ਇਸ ਲਈ ਕਿ ਜਦੋਂ ਅੰਤ ਸਮਾਂ ਮਨੁੱਖ ਦਾ ਆਉਂਦਾ ਨਾ ਉਸ ਵੇਲੇ ਵੀ ਐਸਾ ਸਮਾਂ ਬਣ ਜਾਂਦਾ ਜਿਵੇਂ ਅੰਮ੍ਰਿਤ ਵੇਲਾ ਹੈ। ਤੇ ਜੇ ਅੰਮ੍ਰਿਤ ਵੇਲਾ ਸੌਂ ਕੇ ਬਿਤਾਇਆ ਹੋਵੇਗਾ ਤਾਂ ਕਿੱਥੇ ਪਰਮੇਸ਼ਰ ਦਾ ਨਾਂ ਚੇਤੇ ਆਉਂਦਾ, ਉਸ ਵੇਲੇ ਨਹੀਂ ਆਉਂਦਾ। ਤੇ ਜੇ ਤੂੰ ਆਪਣੀ ਹੋਂਦ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਹੋਵੇਗਾ ਜਦੋਂ ਅਖੀਰਲੇ ਸਵਾਸ ਤੇਰੇ ਆਉਣਗੇ ਨਾ ਤੇਰੀਆਂ ਅੱਖਾਂ ਅੱਗੇ ਉਹ ਅੰਮ੍ਰਿਤ ਵੇਲਾ ਆ ਜਾਏਗਾ ਅੰਤ ਸਮੇਂ ਤੇ ਫਿਰ ਤੇਰਾ ਜੀ ਕਰੇਗਾ ਮੈਂ ਹੁਣ ਜਪਣ ਦਾ ਵੇਲਾ ਹੈ, ਹੁਣ ਸੌਣ ਦਾ ਵੇਲਾ ਨਹੀਂ। ਤੇ ਜਦੋਂ ਤੈਨੂੰ ਉਸ ਵੇਲੇ ਚਿੱਤ ਆ ਜਾਏਗਾ ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਲਈ ਭਾਈ ਇਸ ਸ਼ਬਦ ਵਿੱਚੋਂ ਸਾਨੂੰ ਗੁਰੂ ਨੇ ਇਹ ਸੁਮਤੀ ਬਖਸ਼ੀ ਹੈ ਕਿ ਅਸੀਂ ਹਰ ਵੇਲੇ ਮੌਤ ਨੂੰ ਔਰ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਰੱਖਣਾ। ਅੰਮ੍ਰਿਤ ਵੇਲੇ ਇਸੇ ਲਈ ਜਾਗੀਦਾ ਕਿ ਅੰਤ ਵੇਲੇ ਵੀ ਸਾਨੂੰ ਗੁਰੂ ਚੇਤੇ ਆਵੇ, ਗੁਰੂ ਯਾਦ ਰੱਖੇ। ਅਸੀਂ ਗੁਰੂ ਨੂੰ ਯਾਦ ਰੱਖਾਂਗੇ ਤਾਂ ਗੁਰੂ ਸਾਨੂੰ ਯਾਦ ਰੱਖੇ। ਇਸੇ ਲਈ ਅਰਦਾਸ ਕਰੀਦੀ ਹੈ ਹੇ ਵਾਹਿਗੁਰੂ ਨਾ ਵਿਸਰੋ ਨਾ ਵਿਸਾਰੋ ਨਾ ਭੁੱਲੋ ਨਾ ਭੁਲਾਓ, ਆਪਦਿਆਂ ਨੂੰ ਆਪਦੇ ਕਰੋ, ਸਿਰ ਤੇ ਹੱਥ ਰੱਖੋ। ਅਸੀਂ ਸਦਾ ਤੇਰਾ ਸਿਮਰਨ ਕਰਦੇ ਰਹੀਏ, ਸਦਾ ਤੇਰਾ ਨਾਮ ਜਪਦੇ ਰਹੀਏ ਕਿਉਂਕਿ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਇਸ ਨੂੰ ਜਪ ਜਪ ਕੇ ਸਫਲ ਕਰ ਲਈਏ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਕਿਆ ਜਾਣਾ ਕੋਈ ਪਤਾ ਨਹੀਂ ਭਾਈ।

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ।

ਸਾਧ ਸੰਗਤ ਪਉ ਪਾਉ ਕਰ ਸੇਵਕ ਸੇਵਾ ਕਾਰ ਕਮਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕਹਿ ਭਲਾ ਮਨਾਏ।

ਹੱਥ ਸਕੱਤ ਹਨ ਸਾਧ ਸੰਗਤ ਗੁਰਕਾਰ ਕਮਾਵੇ ਪਾਣੀ ਪੱਖਾਂ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ ਦੰਡੋਤ ਕਰੇ ਗੁਰ ਭਾਈ ਗਲ ਮਿਲ ਗਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਪਰ ਧਨ ਹੱਥ ਨ ਲਾਵੇ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਵ ਸੁਫਲ ਪਾਇਆ ਤੱਪੜ ਝਾੜ ਵਿਛਾਏ ਧੂੜੀ ਨਾਇਆ ਕੋਰੇ ਮੱਟ ਅਣਾਏ ਨੀਰ ਭਰਾਇਆ

ਆਪ ਜੀ ਦੀਆਂ ਪ੍ਰਮੁੱਖ ਅਕਸਰਾਂ ਜਿਹੜੀਆਂ ਪਰਦੇ ਆ ਮਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਦੇ ਹਾਂ ਅੰਮ੍ਰਿਤਮਈ ਕੀਰਤਨ ਸਰਵਣ ਕਰਦੇ ਹਾਂ ਮਾਈ ਭਾਈ ਜੀ ਨੇ ਮਾਇਆ ਤੇ ਕੀਤੀ ਬਖਸ਼ਿਸ਼ ਕਰਨੀ ਸਰਬੱਤ ਨੂੰ ਆਪਣੇ ਦਰ ਘਰ ਪੂਨਮ ਦੀ ਦਾਸ ਚਰਨਾਂ ਦੀ ਪ੍ਰੀਤੀ ਹਰ ਮੈਦਾਨ ਹਰ ਕਾਰਜ ਫਤਿਹ ਬਖਸ਼ਿਸ਼ ਕਰਨੀ ਆਪਣੇ ਪਾਵਨ ਪਵਿੱਤਰ ਉਪਦੇਸ਼ ਸਾਡੇ ਸਰਬੱਤ ਦੇ ਹਿਰਦੇ ਵਿੱਚ ਵਸਾਉਣ ਦੀ ਪਾਲਤਾ ਕਰਨੀ ਵਾਹਿਗੁਰੂ ਜੀ ਕਾ

ਤੇ ਕੰਮ ਵੀ ਭਿਆਨਕ ਕਰਨੇ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਏਡੇ ਵੱਡੇ ਪੌਜਲ ਵਿੱਚ ਖਤਰੇ ਵਿੱਚ ਕਿਵੇਂ ਆ ਕੇ ਅਡੋਲ ਬਹਿ ਗਏ ਹਨ। ਚਿਹਰੇ ਤੇ ਕੋਈ ਨੇ ਇਲਾਹੀ ਨੂਰ ਚਮਕ ਰਿਹਾ, ਡੁੱਲ ਡੁੱਲ ਪੈਂਦੀਆਂ ਹਨ ਮੇਰਾ ਦੀ ਮੀਂਹ ਨਾਲ ਅੱਖਾਂ ਆਪਦੀਆਂ, ਤੇ ਕਹਿਣ ਲੱਗੇ ਭਾਈ ਠੀਕ ਹੈ ਤੁਹਾਨੂੰ ਬਖਸ਼ ਦਿਆਂਗੇ, ਪਰ ਇਹ ਜੋ ਤੁਸੀਂ ਮਾੜੇ ਕਰਮ ਕਰਦੇ ਹੋ, ਮਾਸ ਖਾਂਦੇ ਹੋ, ਇਹ ਸਰੀਰ ਤਾਂ ਹਰੀ ਮੰਦਰ ਹੈ, ਨਿਰੰਕਾਰ ਨੇ 84 ਲੱਖ ਜੂਨ ਦਾ ਸਾਨੂੰ ਬਾਦਸ਼ਾਹ ਬਣਾਇਆ, ਇਹ ਸਰੀਰ ਹਰੀ ਮੰਦਰ ਹੈ, ਕੋਈ ਸ਼ਮਸ਼ਾਨ ਭੂਮਿਕਾ ਨਹੀਂ। ਜਿਹੜਾ ਮਾਸ ਆਵੇ ਖਾਈ ਜਾਵੇ, ਖਾਈ ਜਾਵੇ ਹਰ ਵੇਲੇ, ਕਿਉਂਕਿ ਅੰਦਰ ਵੀ ਜਠਰ ਅਗਨੀ ਬਲ ਰਹੀ ਹੈ ਜਿਹੜੀ ਸਾਡੀ ਗਜ਼ਾ ਨੂੰ ਹਜ਼ਮ ਕਰਦੀ ਹੈ, ਤੇ ਜੇ ਸ਼ੁੱਧ ਭੋਜਨ ਖਾਓਗੇ ਤੁਹਾਡੀ ਆਤਮਾ ਵੀ ਸ਼ੁੱਧ ਰਹੇਗੀ, ਤੁਹਾਡਾ ਮਨ ਵੀ ਸ਼ੁੱਧ ਰਹੇਗਾ। ਇਸ ਸਰੀਰ ਨੂੰ ਹਰੀ ਦਾ ਮੰਦਰ ਬਣਾਓ, ਸ਼ਮਸ਼ਾਨ ਭੂਮਿਕਾ ਨਾ ਬਣਾਓ, ਮੁਰਦੇ ਨਾ ਜਲਾਇਆ ਕਰੋ ਇਹਦੇ ਅੰਦਰ, ਮਾਸ ਖਾਣਾ ਛੋੜ ਦਿਓ। ਤਾਂ ਸਾਰਿਆਂ ਨੇ ਰੋ ਰੋ ਕੇ ਇਹ ਪ੍ਰਣ ਕੀਤਾ, ਮਹਾਰਾਜ ਹੁਣ ਅਸੀਂ ਕੰਧ ਮੂਲ ਚੁਣ ਕੇ ਆਪਣੀ ਖੇਤੀ ਕਰਕੇ ਜੋ ਕੁਝ ਮਿਲੇਗਾ, ਜੋ ਨਿਰੰਕਾਰ ਨੇ ਸਾਡੇ ਲਈ ਰੱਖਿਆ ਅਸੀਂ ਉਹੀ ਛਕਿਆ ਕਰਾਂਗੇ। ਪਰ ਸਾਡੇ ਗ੍ਰਹਿ ਵਿਖੇ ਹੁਣ ਨਗਰੀ ਵਿੱਚ ਆਏ ਹੋ ਤਾਂ ਭੋਜਨ ਤਾਂ ਕਰੋ ਨਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ, ਦੱਸ ਬਾਈ ਕੀ ਛਕਦਾ, ਤੈਨੂੰ ਭੁੱਖ ਬਹੁਤ ਲੱਗਦੀ ਹੈ, ਜਾਓ ਬਾਈ ਜੋ ਤੁਹਾਡੀ ਇੱਛਾ ਹੈ। ਤੇ ਤਰ੍ਹਾਂ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਫਲ ਤੋੜ ਕੇ ਲੈ ਆਏ ਇਹ ਦਿਓ, ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਨਾਲੇ ਤਾਂ ਇਹਨਾਂ ਨੂੰ ਆਪਣਾ ਸੀਤ ਪ੍ਰਸ਼ਾਦ ਦਿੱਤਾ, ਨਾਲੇ ਆਪਣਾ ਹਿੱਸਾ ਵੀ ਮਰਦਾਨੇ ਨੂੰ ਦੇ ਦਿੱਤਾ। ਇਹ ਵੀ ਤੂੰ ਹੀ ਛਕ ਲੈ ਭਾਈ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੀਆਂ ਸਿਫਤਾਂ ਕਰਕੇ ਰਜੇ ਹੋਏ ਹਾਂ। ਇਹਨਾਂ ਦਾ ਪਿਆਰ ਸੀ ਤੇ ਥੋੜਾ ਜਿਹਾ ਪਦਾਰਥ ਆਪਣੀ ਰਸਨਾ ਤੇ ਲਾਇਆ, ਤੇ ਸਾਰੀ ਨਗਰੀ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ, ਤੇ ਫਿਰ ਜੈ ਜੈ ਕਾਰ ਹੋ ਰਹੀ ਹੈ। ਜੈ ਜੈ ਕਾਰ ਭਇਓ ਜਗ ਅੰਤਰ, ਲਾਥੇ ਸ਼ਗਲ ਵੀ ਸੂਰੇ। ਇਹਨਾਂ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਦੇਵਾਂ ਨੂੰ ਦੇਵਤਾ ਬਣਾ ਦਿੱਤਾ। ਗੁਰੂ ਨਾਨਕ ਦਾ ਦਰਸ਼ਨ ਹੀ ਐਸਾ ਹੈ ਜੋ ਕਾਂਗਾਂ ਤੋਂ ਹੰਸ ਕਰ ਦਿੰਦਾ। ਕਾਗ ਬਿਰਤੀ ਕੀ ਹੈ, ਉਹ ਮਾੜੀਆਂ ਵਸਤੂਆਂ ਵਿੱਚ ਹੀ ਚੁੰਝ ਜਾ ਕੇ ਮਾਰਦਾ, ਗੰਦਗੀ ਵਿੱਚ ਮਾਰਦਾ। ਪਰ ਗੁਰੂ ਨਾਨਕ ਦਾ ਦੀਦਾਰ ਕਰਕੇ ਮਨੁੱਖ ਸ਼ੁਭ ਕੰਮ, ਸ਼ੁਭ ਬਚਨ ਔਰ ਸ਼ੁਭ ਭੋਜਨ ਕਰਨ ਲੱਗਦਾ, ਕਿਉਂਕਿ ਹੰਸਾਂ ਦਾ ਖਾਣਾ ਹੋਰ ਹੈ, ਕਾਗਾਂ ਦਾ ਖਾਣਾ ਹੋਰ ਹੈ। ਕਾਗ ਗੰਦਗੀ ਖਾਂਦਾ, ਹੰਸ ਸੁੱਚੇ ਮੋਤੀਆਂ ਦੀ ਚੋਗ ਚੁੱਕ ਕੇ ਆਪਣੀ ਤ੍ਰਿਪਤੀ ਕਰਦੇ ਹਨ। ਇਸ ਲਈ ਗੁਰੂ ਨਾਨਕ ਦਾ ਦਰਸ਼ਨ ਕਰਕੇ ਕੀ ਨਹੀਂ ਪ੍ਰਾਪਤ ਹੁੰਦਾ। ਆਓ ਇੱਕ ਵਾਰ ਸਾਰੇ ਧਾਰਨਾ ਬੋਲੀਏ, ਕਾਗਾਂ ਤੋਂ ਹੰਸ ਬਣਾਵੇ, ਦਰਸ਼ਨ ਗੁਰੂ ਨਾਨਕ ਦਾ

Thank you.

راگ کانڑے کی وار سلوک محلہ

ਹਰਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਭਗਤ ਦਾਤੇ ਜਿਸ ਪਾਪੀ ਕੋ

0: ਕਲ ਸਮੇਂ ਦੀ ਕਿਰਪਾ ਕਰ ਸੁਣ
1: ਬੇਨਤੀ ਸ਼ਰ ਬੇਨਤੀ ਬੇਨਤੀ ਹਰ ਕਿਰਪਾ ਕਰ ਸੁਣ ਬੇਨਤੀ
2: ਨੀ ਲੜੀ ਰੇ ਨਾ ਨੀ ਲੜੇ

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖੱਗ ਖੰਡ ਬੇਹੰਡ ਖੱਗ ਖੰਡ ਬੇਹੰਡ

ਕਿਰਪਾਨ ਖੰਡੋ ਖੜਗ ਅਸ਼ਕਿਰਪਾਨ ਖੰਡੋ ਖੜਗ ਤੁਕ ਤਵਰ ਅਰਤੀ ਅਸ਼ਕਿਰਪਾਨ ਖੰਡੋ ਖੜਗ ਤੁਮਕ ਤਵਰ ਅਰਤੀ ਸੈਫ ਸਰੋਹੀ ਸੈਰੀ ਯਹੀ ਹਮਾਰੇ ਪੀਰ ਸੈਫ ਸਰੋਹੀ ਸੈਰੀ ਯਹੀ ਹਮਾਰੇ ਪੀਰ ਤੀਰ ਤੂਹੀ ਸੈਥੀ ਤੂਹੀ ਤੂਹੀ ਤਵਰ ਤਲਵਾਰ ਤੀਰ ਤੂਹੀ ਸੈਥੀ ਤੂਹੀ ਤੂਹੀ ਤਵਰ ਤਲਵਾਰ ਨਾਮ ਤੁਹਾਰੋ ਜੋ ਜਪੇ

ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ, ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਖ ਤਾਰ ਅਣੀ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ ਨੇ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਣਖ ਧਾਰ ਅਣੀਅਰ, ਤਣਖ ਧਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ, ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ। ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਜੁੱਧ ਜਿੱਤੇ ਇਹਨੇ।

ਸੰਗੀਤ ਭੁਜੰਗ ਪ੍ਰਯਾਤ ਛੰਦ ਸ਼ਸਤਰਾਂ ਦੇ ਨਾਮ ਔਰ ਸ਼ਸਤਰਾਂ ਦੀ ਪੂਜਾ ਸਾਹਿਬ ਜੀ ਸੰਗੀਤ ਛੰਦ ਵਿਚ ਗਾ ਕੇ ਦੱਸਦੇ ਆ ਕਹਿੰਦੇ ਸੰਗੀਤ ਭੁਜੰਗ ਪ੍ਰਯਾਤ ਛੰਦ ਆਗਰਦਨ ਤੀਰੰ ਤੁੰਗ ਸੜਕੰ ਆਗਰਦਨ ਤੀਰੰ ਤੁੰਗ ਸੜਕੰ ਆਗਰਦਨ ਤੀਰੰ ਤੁੰਗ ਸੜਕੰ ਆਗਰਦਨ ਤੀਰੰ

ਸਿਗਾਰੇ ਵੱਜਦੇ ਜੋਧੇ ਗੱਜਦੇ ਤੇ ਸਾਧ ਸਿੰਘ ਜੀ ਜੰਗ ਹੋ ਰਿਹਾ। ਸਾਹਿਬ ਕਹਿੰਦੇ ਨਾਗਰ ਤਨ ਜਾਗਰ ਤਨ ਭਾਗਰ ਤਨ ਭਾਗੇ ਨਾਗਰ ਤਨ ਜਾਗਰ ਤਨ ਭਾਗਰ ਤਨ ਭਾਗੇ ਦਾਗਰ ਤਨ ਕਾਜੀ।

0: ਅੰਤਸ ਹੈ ਅਹਿਰਨ ਜਿਉਂ ਸਿਰ ਦੇ ਸਿਰ ਦੀਜੇ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ ਮੰਤਨ ਆਗੇ ਰੱਖ ਕੇ ਉਭੀ ਸੇਵ ਕਰੇ ਸੇਵ ਕਰੋ ਕਰਣਾ ਨਿਰਗੀ
1: ਸ੍ਰੀ ਬਖਵਾਸ ਪਾਤਸ਼ਾਹੀ ਦਸਵੀਂ ਸੇਵ ਕਰੋ।

ਦਾਸ ਦੀ ਅਰਸ ਦਾਸ ਦੀ ਬੇਨਤੀ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਿਸ ਅੱਗੇ ਜੋ ਸੁੱਖਾਂ ਦਾ ਦਾਤਾ ਹੈ ਜੋ ਭੈ ਪੰਜਨ ਹੈ ਸਾਡੇ ਡਰ ਦਾ ਨਾਸ਼ ਕਰਨ ਵਾਲਾ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਤੇ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਐਸਾ ਪ੍ਰਭੂ ਪਰਮੇਸ਼ਵਰ ਜਿਸ ਦੇ ਚਰਨਾਂ ਕਮਲਾਂ ਵਿੱਚ ਦਾਸ ਨੇ ਅਰਜ਼ ਕਰਨੀ ਹੈ ਅਰਦਾਸ ਕਰਨੀ। ਅਰਦਾਸ ਦਾ ਮਕਸਦ ਇਹੋ ਹੀ ਹੈ ਕਿ ਆਉਣ ਵਾਲਾ ਜੋ ਸਮਾਂ ਹੈ ਮਨੁੱਖ ਉਸ ਤੋਂ ਜਾਣੂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ, ਸੁੱਖ ਮਿਲ ਸਕਦਾ ਹੈ ਜਾਂ ਦੁੱਖ ਮਿਲ ਸਕਦਾ ਹੈ, ਮਗਰ ਜੋ ਪਰਮੇਸ਼ਵਰ ਹੈ, ਜੋ ਸਾਡਾ ਸਾਈਂ ਹੈ, ਸਾਡਾ ਖਸਮ ਹੈ, ਉਸਨੂੰ ਗਿਆਨ ਹੈ। ਉਹ ਜਾਣਦਾ ਹੈ ਕਿ ਆਉਣ ਵਾਲਾ ਸਮਾਂ ਕੈਸਾ ਹੈ ਤੇ ਮਨੁੱਖ ਉਸ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਇਹ ਬੇਨਤੀ ਕਰਦਾ ਹੈ ਕਿ ਹੈ ਮੇਰੇ ਸਾਹਿਬ, ਮੇਰਾ ਆਉਣ ਵਾਲਾ ਜੋ ਸਮਾਂ ਹੈ ਉਸ ਦੇ ਵਿੱਚ ਮੈਨੂੰ ਸੁੱਖ ਪ੍ਰਾਪਤ ਹੋਣ, ਮੈਂ ਇਸੇ ਕਰਕੇ ਤੇਰੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਦਾ। ਤੇ ਸਾਹਿਬ ਫਰਮਾਉਂਦੇ ਹਨ ਕਿ ਇਹ ਗੁਰਸਿੱਖ ਤੂੰ ਉਸ ਦੀ ਰਹਿਮਤ ਦਾ ਪਾਤਰ ਬਣ, ਕਿਉਂ ਜੋ ਉਹ ਤੇਰੇ ਤੇ ਮਿਹਰ ਕਰ ਦੇਵੇ ਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ, ਸਾਹਿਬਾਂ ਦਾ ਫਰਮਾਨ ਸ਼ਬਦ।

ਭਾਗ ਮਾਰੂ ਇੱਕ ਹੀ ਆਤਮਾ ਵਿੱਚ ਅਣਖ ਜਾਗ ਉੱਠਦੀ ਹੈ, ਕਿਉਂਕਿ ਉੱਥੇ ਕੇਵਲ ਸੱਚ ਟਿਕਿਆ ਹੁੰਦਾ ਹੈ। ਸੱਚ ਹੈ ਨਿਰਭਉ ਨਿਰਵੈਰ, ਇਸ ਲਈ ਸਵੈਮ ਧਰਮ ਦ੍ਰਿੜ ਹੁੰਦਾ ਹੈ। ਅਜਿਹੀ ਆਤਮਾ ਵਿੱਚ ਜੁਰਤ ਭਰ ਜਾਂਦੀ ਹੈ, ਬੇਪਰਵਾਹ ਹੋ ਜਾਂਦੀ ਹੈ, ਕਾਇਰਤਾ ਨਸ ਜਾਂਦੀ ਹੈ। ਇਹ ਹੈ ਮਾਰੂ ਦਾ ਪ੍ਰਭਾਵ। ਸੁਨ ਕੈ ਸੁਧ ਨ ਰਹੇ ਕਾਇਰ ਕੀ, ਜਬ ਵਾਜੈ ਧੁਨ ਮਾਰੂ। ਫਿਰ ਮਾਰੂ ਰਾਗ ਵਿੱਚ ਵੈਰਾਗ ਭਾਵਨਾ ਦੀ ਵੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਪ੍ਰਾਣੀ ਦੇ ਚਲਾਣੇ ਸਮੇਂ ਗਾਉਣ ਦੀ ਵੀ ਪ੍ਰਥਾ ਹੈ। ਸੋ ਯੁੱਧਾਂ ਸਮੇਂ ਅਤੇ ਚਲਾਣੇ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਇੱਕ ਪਾਸੇ ਤਾਂ ਇਸ ਵਿੱਚ ਜੋਸ਼ ਹੈ, ਦੂਜੇ ਪਾਸੇ ਵੈਰਾਗ। ਜੋਸ਼ ਦੀ ਭਾਵਨਾ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਸੂਰਾ ਸੋ ਪਹਿਚਾਣੀ ਹੈ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੈ ਖੇਤ। ਇੱਕ ਉਹ ਆਤਮਦਰਸ਼ੀ ਸੂਰਮੇ ਹਨ ਜਿਨ੍ਹਾਂ ਦੇ ਗਗਨ ਨਗਰ ਵਿੱਚ ਦਮਾਮੇ ਵੱਜਦੇ ਹਨ ਅਤੇ ਮਾਇਆ ਤੂਤੀ ਦੀ ਆਵਾਜ਼ ਨਹੀਂ ਸੁਣਦੇ। ਜੀਵਦਿਆਂ ਉਹਨਾਂ ਨੂੰ ਮਰਨ ਦੀ ਸੋਝੀ ਹੁੰਦੀ ਹੈ, ਇਸ ਲਈ ਆਤਮਕ ਪੰਥੀਆਂ ਨੂੰ ਆਦੇਸ਼ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸਾਰੀਆਂ ਹਾਲਤਾਂ ਵਿੱਚ ਮਾਰੂ ਗਾਵਿਆਂ ਤਾਂ ਹੀ ਸਫਲ ਹੈ ਜੇ ਸ਼ਬਦ ਅੰਦਰ ਹੈ, ਜੇ ਪੰਜ ਬਹਿਰਾਈ ਜਿੱਤ ਲੈ ਗਏ ਹਨ। ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈ ਆ, ਨਾਨਕ ਸਫਲ ਮਾਰੂ ਇਹ ਰਾਗ। ਮਾਰੂ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਇਸ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਭਿੰਨ ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਵੇਂ ਸ੍ਰੀ ਦਰਬਾਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਕੀਰਤਨ ਦੀਆਂ ਅੱਠ ਚੌਂਕੀਆਂ ਦੀ ਪਰੰਪਰਾ ਹੈ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 31 ਰਾਗਾਂ ਵਿੱਚ ਉਚਾਰੀ ਅੰਮ੍ਰਿਤ ਬਾਣੀ ਦਾ ਕੀਰਤਨ ਨਿਰਧਾਰਿਤ ਰਾਗਾਂ ਵਿੱਚ ਹੁੰਦਾ ਹੈ। ਉਸ ਤੋਂ ਸੇਧ ਲੈ ਕੇ ਗੁਰੂ ਬਖਸ਼ ਕੀਰਤਨ ਦੀ ਮਰਿਆਦਾ ਨੂੰ ਮੁੜ ਪ੍ਰਚਲਿਤ ਕਰਨ ਲਈ ਹੀ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਇੱਕ ਨਿਮਾਣਾ ਯਤਨ ਹੈ। ਸ਼ੁੱਧ ਰਾਗਾਂ ਦੇ ਸਰੂਪਾਂ ਨੂੰ ਸਰਵ ਪ੍ਰਮਾਣਿਤ ਅਤੇ ਪ੍ਰਮਾਣੀਕ ਰੂਪ ਦੇਣ ਲਈ ਰਾਗ ਨਿਰਣਾਇਕ ਕਮੇਟੀ ਬਣਾਈ ਗਈ। ਵਿਦਵਾਨਾਂ ਨੇ ਸ਼ੁੱਧ ਰਾਗਾਂ ਦੀ ਇਕਸਾਰਤਾ ਅਤੇ ਸਰਵ ਪ੍ਰਮਾਣਿਤ ਪ੍ਰਚਲਨ ਲਈ ਸ਼ੁੱਧ ਸਰੂਪਾਂ ਨੂੰ ਅੰਤਮ ਰੂਪ ਦਿੱਤਾ। ਇਹ ਪਹਿਲਾ ਉੱਦਮ ਹੈ, ਇਸ ਲਈ ਇਸ ਵਿੱਚ ਰਹੀਆਂ ਕਮੀਆਂ ਵਿਚਾਰ ਦੁਆਰਾ ਦੂਰ ਕੀਤੀਆਂ ਜਾ ਸਕਦੀਆਂ ਹਨ। ਰਾਗ ਮਾਰੂ ਦਾ ਜੋ ਪੁਰਾਤਨ ਸਰੂਪ ਗਾਇਆ ਜਾਂਦਾ ਸੀ ਲਗਭਗ ਅਲੋਪ ਹੋ ਚੁੱਕਾ ਹੈ। ਉਸੇ ਸਰੂਪ ਨੂੰ ਮੁੜ ਪ੍ਰਚਲਿਤ ਕਰਨ ਲਈ ਜੋ ਪੁਰਾਤਨ ਸਰੂਪ ਨਿਸ਼ਚਿਤ ਕੀਤਾ ਗਿਆ ਹੈ, ਉਸ ਵਿੱਚ ਦੋਨੋਂ ਦੈਵਤ, ਦੋਨੋਂ ਨਿਸ਼ਾਦ ਅਤੇ ਦੋਨੋਂ ਮਧਿਅਮ ਦਾ ਪ੍ਰਯੋਗ ਹੁੰਦਾ ਹੈ। ਆਰੋਹ ਵਿੱਚ ਰਿਸ਼ਵਤ ਨਹੀਂ ਲੱਗਦਾ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਤੀਜਾ ਪਹਿਰ। ਅਸੀਂ ਦਲੀਪ ਚੰਦਰ ਬੇਦੀ ਜੀ ਦੇ ਅਤਿ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਰੂ ਦਾ ਇਹ ਸਰੂਪ ਦੱਸਿਆ। ਇਹ ਉਹ ਸਰੂਪ ਹੈ ਜੋ ਪੁਰਾਤਨ ਰਾਗੀ ਰਬਾਬੀ ਸਿੰਘ ਗਾਉਂਦੇ ਚਲੇ ਆਏ ਹਨ। ਹੁਣ ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਪਾਸੋਂ ਸ਼ਬਦ ਮੋਕੋ ਕੋਏ ਨਾ ਜਾਣਤ ਕਹੀਅਤ ਦਾਸ ਤੁਮਹਾਰਾ।

حق حق اندیش گرو گوبند سنگھ.

ਲਈ ਮਜਬੂਰ ਕਰ ਦਿੱਤਾ। ਪੰਜਾਬ ਵਿੱਚ ਅੰਗਰੇਜ਼ ਹਕੂਮਤ ਨੂੰ ਉਖਾੜ ਸੁੱਟਣ ਲਈ ਇੱਕ ਹਥਿਆਰਬੰਦ ਵਿਦਰੋਹ ਨੂੰ ਜਥੇਬੰਦ ਕਰਨ ਵਿੱਚ ਭਾਈ ਮਹਾਰਾਜ ਸਿੰਘ ਨੇ ਅਹਿਮ ਹਿੱਸਾ ਪਾਇਆ ਅਤੇ ਦੇਸ਼ ਦੀ ਆਜ਼ਾਦੀ ਖਾਤਰ ਲੋਕਾਂ ਨੂੰ ਜਾਗਰੂਕ ਕਰ ਦਮਾਮੇ ਤੇ ਚੋਟ ਪਲਾਨ ਐਲਾਨ ਕੀਤਾ ਕਿ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਚੋਂ ਮਲੇਸ਼ ਫਰੰਗੀਆਂ ਨੂੰ ਬਾਹਰ ਕੱਢ

ਜੁੜ ਰਹੇ ਹਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਆ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਿਗੁਰੂ ਬਖਸ਼ਿਸ਼ ਕਰੇ ਅਸੀਂ ਆਪਣੇ ਵਿਰਸੇ ਨੂੰ ਪਛਾਣੀਏ ਭਾਵ ਕਿ ਅਮੋਲਕ ਦਾਤ ਜੋ ਸਤਿਗੁਰਾਂ ਨੇ ਅੰਮ੍ਰਿਤ ਦੀ ਸਾਨੂੰ ਬਖਸ਼ੀ ਹੈ ਉਹ ਬੇਕਸਾਂ ਦਾ ਯਾਰ ਮਜ਼ਬੂਰਾਂ ਦਾ ਯਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਦੁਆਰਾ ਸਾਬਤ ਸੂਰਤ ਸਾਨੂੰ ਪ੍ਰਦਾਨ ਹੁੰਦੀ ਜਨਮ ਦਿਨ ਮਨਾਇਆ ਤਾਂ ਹੀ ਸਫਲ ਹੈ ਜਿਸ ਸਤਿਗੁਰੂ ਜੀ ਦੇ ਹੁਕਮ ਨੂੰ ਪਛਾਣੀਏ ਇਤਨਾ ਕੀ ਕਹਿ ਕੇ ਖਿਮਾ ਦਾ ਯਾਚਕਾਂ ਖਾਲਸਾ ਆਪਣਾ ਜਨਮ ਦਿਨ ਮਨਾਉਂਦੇ ਹੋਏ ਸਤਿਗੁਰ ਦੇ ਬਚਨ ਨਾਲ ਪਿਆਰ ਕਰਦੇ ਹੋਏ ਗੁਰਬਾਣੀ ਦੇ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਨ ਲਈ ਸਤਿਗੁਰੂ ਜੀ ਨਾਮ ਧੰਨ ਬਖਸ਼ਣ ਕਿਤ ਕਮਾਈ ਵਾਲਾ ਚਰਨਾਂ ਦਾ ਪਿਆਰ ਬਖਸ਼ਣ।

ਤੇਰੇ ਚਰਨਾਂ ਦੀ ਪ੍ਰਾਪਤੀ ਲਈ ਹਨ। ਤੇ ਜਦੋਂ ਚਰਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਕੀ ਮੰਗਣਾ ਹੈ? ਫਿਰ ਮੰਗਣਾ ਹੈ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗਣੀ ਹੈ। ਹੇ ਵਾਹਿਗੁਰੂ, ਐਸਾ ਨਾ ਹੋਵੇ ਤੇਰੇ ਚਰਨ ਤਾਂ ਪ੍ਰਾਪਤ ਹੋ ਜਾਣ ਪਰ ਪਿਆਰ ਨਾ ਪੈਦਾ ਹੋ। ਤੇ ਜਿਹੜੀ ਵਸਤੂ ਨਾਲ ਪ੍ਰੀਤ ਨਾ ਬਣੇ ਉਹ ਵਸਤੂ ਮਿਲ ਵੀ ਜਾਏ ਤਾਂ ਲਾਭ ਨਹੀਂ ਹੁੰਦਾ। ਇਸ ਲਈ ਤੇਰੇ ਚਰਨਾਂ ਵਿੱਚੋਂ ਤੇਰੇ ਚਰਨਾਂ ਦੀ

ਤੂੰ ਸਵਰਗਾਂ ਵਿੱਚ ਕਦੇ ਨਹੀਂ ਜਾ ਸਕਦਾ ਕਿਉਂਕਿ ਨੀਚ ਜਾਤੀ ਹੈ ਤੇ ਨੀਚ ਜਾਤੀ ਵਾਲੇ ਸਵਰਗ ਵਿੱਚ ਨਹੀਂ ਜਾ ਸਕਦੇ ਅਸੀਂ ਬਹੁਤ ਉੱਚ ਜਾਤੀ ਦੇ ਹਾਂ ਅਸੀਂ ਸਵਰਗਾਂ ਨੂੰ ਜਾਵਾਂਗੇ ਤਾਂ ਭਗਤ ਕਬੀਰ ਜੀ ਕਹਿੰਦੇ ਹਨ ਭਾਈ ਮੈਂ ਤੇ ਕਦੇ ਸਵਰਗ ਦੀ ਇੱਛਾ ਹੀ ਨਹੀਂ ਕੀਤੀ ਤੇ ਨਰਕਾਂ ਵਿੱਚ ਮੈਂ ਇਸ ਲਈ ਨਹੀਂ ਜਾਵਾਂਗਾ ਕਿ ਮੈਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਹੈ ਤੇ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਵੇ ਪੂਰਨ ਗੁਰੂ ਕਦੇ ਵੀ ਨਰਕਾਂ ਵਿੱਚ ਨਹੀਂ ਜਾਣ ਦੇਦਾ ਤੇ ਕਬੀਰ ਜੀ ਕਹਿੰਦੇ ਹਨ ਸਵਰਗ ਨਰਕ ਤੇ ਮੈਂ ਰਹੋ ਨਰਕਾਂ ਵਿੱਚ ਤਾਂ ਮੈਂ ਇਸ ਲਈ ਨਹੀਂ ਜਾਵਾਂਗਾ ਕਿ ਮੈਨੂੰ ਪੂਰਨ ਗੁਰੂ ਮਿਲਿਆ ਹੈ ਤੇ ਸਵਰਗ ਵਿੱਚ ਮੈਂ ਇਸ ਲਈ ਨਹੀਂ ਜਾਣਾ ਚਾਹੁੰਦਾ ਪੁੰਨਾਂ ਅਨੁਸਾਰ ਸਵਰਗ ਪ੍ਰਾਪਤ ਹੁੰਦਾ ਤੇ ਜਦੋਂ ਪੁੰਨ ਖਤਮ ਹੋ ਜਾਣ ਤਾਂ ਜੀਵ ਨੂੰ ਗਿਰਾਏਮਾਨ ਕੀਤਾ ਜਾਂਦਾ ਤੋ ਐਸਾ ਸਵਰਗ ਮੈਨੂੰ ਨਹੀਂ ਚਾਹੀਦਾ ਜੋ ਪੁੰਨ ਖਤਮ ਹੋ ਜਾਣ ਤੇ ਫਿਰ ਗਿਰ ਜਾਵਾਂ ਤੇ ਮੈਂ ਜਿਹੜੀ ਮੌਜ ਮੰਨਦਾ ਹਾਂ ਉਥੋਂ ਮੈਨੂੰ ਕੋਈ ਗਿਰਾ ਨਹੀਂ ਸਕਦਾ ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰ ਆਦ ਤਾਂ ਇਹਨਾਂ ਨੇ ਪੁੱਛਿਆ ਕਿ ਚਰਨਾਂ ਦੀ ਮੌਜ ਕੈਸੀ ਹੈ ਦੱਸੋ ਤਾਂ ਸਹੀ ਤੁਸੀਂ ਸਵਰਗਾਂ ਤੋਂ ਵੀ ਵੱਧ ਚਰਨਾਂ ਨੂੰ ਪਹਿਲ ਦਿੱਤੀ ਹੈ ਤੇ ਉਸ ਦੀ ਮੌਜ ਕੈਸੀ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਹਨ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਆਖਿਆ ਜੋ ਮੈਨੂੰ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਾਪਤ ਹੁੰਦਾ ਆਨੰਦ ਮਿਲਦਾ ਹੈ ਜੇ ਮੈਂ ਇਸ ਰਸਨਾ ਤੋਂ ਬਿਆਨ ਕਰਾਂ ਤਾਂ ਕਰ ਨਹੀਂ ਸਕਦਾ ਕੋਈ ਅੱਖਰ ਹੀ ਨਹੀਂ ਹਨ ਜੋ ਮੈਂ ਚਰਨਾਂ ਦੀ ਪ੍ਰੀਤੀ ਨੂੰ ਬਿਆਨ ਕਰ ਸਕਾਂ ਇਸ ਲਈ ਕਹਿਬੇ ਕੋ ਸੋਭਾ ਨਹੀਂ ਜੇ ਮੁੱਖ ਤੋਂ ਉਸ ਰਸ ਨੂੰ ਬਿਆਨ ਕਰਦਾ ਹਾਂ ਤਾਂ ਇਹ ਗੱਲ ਸ਼ੋਭਦੀ ਨਹੀਂ ਕਿਉਂਕਿ ਉਸ ਆਨੰਦ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਦੇਖਾ ਹੀ ਪਰਵਾਨ ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਸ਼ਬਦ ਨਾਲ ਲਿਵਲੀਨ ਹੋ ਕੇ ਜੋ ਰਸ ਮਾਣਿਆ ਇਸ ਮੌਜ ਨੂੰ ਉਹ ਹੀ ਜਾਣ ਸਕਦੇ ਹਨ ਇਸ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਹੇ ਵਾਹਿਗੁਰੂ ਮੈਂ ਤੇਰੇ ਚਰਨ ਕਮਲ ਧੋ ਧੋ ਕੇ ਪੀਵਾਂ ਸਦਕੇ ਜਾਵਾਂ ਮੈਂ ਤੇਰੇ ਚਰਨਾਂ ਤੋਂ ਸਦਾ ਬਲਿਹਾਰ ਜਾਂਦਾ

ਧੁੱਪ ਚੜ ਆਈ ਹੈ, ਗਰਮੀਆਂ ਦੇ ਦਿਨ ਹਨ, ਰਸਤਾ ਪਤਾ ਨਹੀਂ, ਨੇਤਰਾਂ ਤੋਂ ਕੁਝ ਨਜ਼ਰ ਨਹੀਂ ਆਉਂਦਾ, ਇੱਕ ਜਗ੍ਹਾ ਤੇ ਬੈਠ ਗਿਆ, ਬਾਣੀ ਦੇ ਵਿੱਚ ਰੰਗਿਆ ਹੋਇਆ, ਪਿਆਰ ਦੇ ਵਿੱਚ ਰੰਗਿਆ ਹੋਇਆ ਇਹ

ਮੀਰੀ ਪੀਰੀ ਦੇ ਮਾਲਕ ਜੀ ਦੇ ਚਰਨ ਪਾਈ ਕੰਠਾ ਹਿਰਦੇ ਵਿੱਚ ਵਸਾਈ ਬੈਠਾ ਤੇ ਚਰਨ ਕਮਲ ਤੇਰੇ ਧੋਏ ਧੋਏ ਪੀਵਾ। ਹਾਂ ਬਈ, ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਏ ਨੇ ਫਿਰ ਉਹਨਾਂ ਨੂੰ ਕੋਈ ਤਪਸ਼ ਪੋ ਨਹੀਂ ਸਕਦੀ। ਕੜਕਦੀ ਧੁੱਪ ਵੀ ਉਹਨਾਂ ਨੂੰ ਗਰਮੀ ਨਹੀਂ ਪਹੁੰਚਾ ਸਕਦੀ ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਈਂ ਦਾਸ ਦੀ ਬੇਨਤੀ ਵੀ ਪ੍ਰਵਾਨ ਕਰਨ ਤੇ ਉਸ ਦੇ ਨਵੇਂ ਮਕਾਨ ਵਿੱਚ ਚਰਨ ਪਾਏ। ਕਿਤਨਾ ਹੀ ਚਿਰ ਮਕਾਨ ਬਣਿਆ ਹੋ ਗਿਆ ਸੀ ਤੇ ਭਾਈ ਸਾਈਂ ਦਾਸ ਨੇ ਕਿਹਾ, ਹੇ ਮੇਰੀ ਪੀਰੀ ਦੇ ਮਾਲਕ, ਮੇਰੇ ਸਾਹਿਬ ਜੀ, ਜਿਤਨੇ ਤੱਕ ਆਪ ਚਰਨ ਨਾ ਪਾਓਗੇ ਮੈਂ ਇਸ ਮਕਾਨ ਵਿੱਚ ਨਹੀਂ ਰਵਾਂਗਾ। ਅੱਜ ਉਹ ਸੁਭਾਗ ਦਿਨ ਆਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ। ਥੱਲੇ ਰੇਤਾ ਵਿਛਿਆ ਹੋਇਆ, ਪਾਣੀ ਦਾ ਛਿੜਕਾ ਹੋਇਆ ਹੋਇਆ, ਦੋ ਸੇਵਾਦਾਰ ਪੱਖੇ ਦੀ ਸੇਵਾ ਕਰ ਰਹੇ ਹਨ ਤੇ ਸਾਹਿਬ ਜੀ ਨੂੰ ਮੁੜ ਮੁੜ ਪਸੀਨਾ ਆਈ ਜਾਂਦਾ, ਮੁੜਖਾ ਆਈ ਜਾਂਦਾ। ਆਖਿਆ, ਮਹਾਰਾਜ ਕੀ ਅਵਗਿਆ ਹੋਈ ਹੈ ਸਾਡੇ ਪਾਸੋਂ? ਭਾਈ ਸਾਈਂ ਦਾਸ ਦੇ ਨੇਤਰ ਭਰ ਆਏ, ਮਹਾਰਾਜ ਅਸੀਂ ਕਿਤਨੇ ਗ੍ਰਸਤੀ ਬੰਦੇ ਸਵਾਰਥੀ ਹਾਂ, ਇੰਨੀ ਗਰਮੀ ਵਿੱਚ ਤੁਹਾਨੂੰ ਤਕਲੀਫ ਦਿੱਤੀ, ਖੇਚਲਾਂ ਦਿੱਤੀਆਂ ਤੇ ਫਿਰ ਸੇਵਾ ਵੀ ਨਹੀਂ ਕਰ ਪਾਏ, ਆ ਪਸੀਨਾ ਆਈ ਜਾਂਦਾ ਹੈ ਆਪ ਜੀ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਈਂ ਦਾਸ ਤੇਰੀ ਸੇਵਾ ਵਿੱਚ ਕੋਈ ਕਮੀ ਨਹੀਂ, ਸਾਡਾ ਸਿੱਖ ਧੁੱਪੇ ਬੈਠਾ, ਸਾਡੇ ਚਰਨ ਹਿਰਦੇ ਵਿੱਚ ਵਸਾਈ ਬੈਠਾ ਤੇ ਉਹ ਧੁੱਪ ਉਸ ਨੂੰ ਨਹੀਂ ਲੱਗ ਰਹੀ, ਉਹ ਧੁੱਪ ਮੈਨੂੰ ਲੱਗ ਰਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਅਸੀਂ ਹੁਣੇ ਜਾਣਾ ਹੈ ਉਹਦੇ ਪਾਸ। ਨੇਤਰਾਂ ਤੋਂ ਹੀਣ ਹੈ ਪਰ ਹਿਰਦੇ ਵਿੱਚ ਚਰਨ ਵਸਾਈ ਬੈਠਾ। ਮਹਾਰਾਜ ਜੇ ਸਾਡੇ ਗੋਚਰਾ ਕੰਮ ਹੈ, ਅਸੀਂ ਲਿਆਉਂਦੇ ਹਾਂ ਭਾਈ ਕੰਠੇ ਨੂੰ, ਜਿੱਥੇ ਵੀ ਬੈਠਾ ਬੜੇ ਅਦਬ ਨਾਲ ਲਿਆਵਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਨਹੀਂ ਮੈਂ ਆਪ ਜਾਵਾਂਗਾ। ਇੱਧਰ ਭਾਈ ਕੰਠਾ, ਅੱਤ ਦੀ ਗਰਮੀ ਹੈ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਉਹ ਮੇਰੇ ਸਤਿਗੁਰ ਦੀਨ ਦਿਆਲਾ, ਕਿਸੇ ਪਿਆਰ ਵਿੱਚ ਝੂਮ ਰਿਹਾ, ਕਿਸੇ ਰੰਗ ਵਿੱਚ ਰਤਾ ਹੋਇਆ ਤੇ ਮਨ ਵਿੱਚ ਇਹ ਵੀ ਖਿਆਲ ਜਾਂਦਾ ਹੈ, ਉਹ ਕੰਠਿਆ ਇੱਥੇ ਤੈਨੂੰ ਪਤਾ ਨਹੀਂ ਕੋਈ ਲੈਣ ਆਵੇ ਕਿ ਨਾ ਆਵੇ, ਪਰ ਗੁਰੂ ਦੇ ਚਰਨ ਤਾਂ ਮੇਰੇ ਨਾਲ ਹਨ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਚਰਨ ਹਨ ਗੁਰੂ ਮੇਰੇ ਸੰਗ ਸਦਾ ਹੈ ਨਾਲ। ਗੁਰੂ ਉਹਨਾਂ ਦੇ ਅੰਗ ਸੰਗ ਹੈ ਬਈ ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਲਏ ਹਨ। ਭਾਈ ਕੰਠਾ ਮਨ ਵਿੱਚ ਸੋਚਦਾ ਬਈ ਗੁਰੂ ਜਾਂਦਾ ਹੋਵੇਗਾ ਵੱਡੇ ਪੁੰਨਾਂ ਵਾਲਾਂ ਦੇ ਪਾਸ, ਜਿਨ੍ਹਾਂ ਦੇ ਵੱਡੇ ਭਾਗ ਹੋਵਣ, ਜਨਮਾਂ ਦੇ ਤਪਸਵੀ ਹੋਵਣ, ਕਾਲ ਨਾ ਕਾਲੀ ਹੋਵੇ, ਗੁਰੂ ਤਾਂ ਉਹਨਾਂ ਦੇ ਗ੍ਰਹਿ ਜਾਂਦਾ ਹੋਵੇਗਾ। ਉਹ ਕੰਠਿਆ, ਤੂੰ ਤਾਂ ਪਾਪੀ ਹੈ, ਡਿੱਪੀ ਹੈ, ਤੂੰ ਤਾਂ ਗੁਨਾਹਗਾਰ ਹੈ, ਤੂੰ ਤਾਂ ਮਾਲਕ ਦਾ ਸ਼ੁਕਰਾਨਾ ਹੀ ਨਹੀਂ ਕਰ ਸਕਦਾ, ਤੇਰੇ ਕੋਲ ਕੌਣ ਆਵੇਗਾ। ਇਤਨਾ ਮਨ ਵਿੱਚ ਸੋਚ ਹੀ ਰਿਹਾ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ, ਕੰਠਿਆ ਅਸੀਂ ਆ ਗਏ। ਭਾਈ ਕੰਠੇ ਨੇ ਆਖਿਆ, ਹੇ ਗਰੀਬ ਨਿਵਾਜ, ਜਿਨ੍ਹਾਂ ਰਾਹਾਂ ਤੋਂ ਆਪ ਆਏ ਹੋ ਉਹਨਾਂ ਰਾਹਾਂ ਤੋਂ ਸਦਕੇ ਹਾਂ, ਉਹਨਾਂ ਰਾਹਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਰਾਹਾਂ ਤੋਂ ਆਪ ਚੱਲ ਕੇ ਆਏ ਹੋ। ਭਾਈ ਕੰਠੇ ਨੇ ਹਜ਼ੂਰ ਦੇ ਚਰਨਾਂ ਤੇ ਸ਼ੀਸ਼ ਰੱਖਿਆ, ਮੱਥਾ ਟੇਕਿਆ ਤੇ ਸਾਹਿਬ ਜੀ ਵੀ ਇਸ ਬਰੇਤੇ ਉੱਪਰ, ਤੱਤੇ ਰੇਤੇ ਉੱਪਰ ਆਪ ਬੈਠ ਗਏ, ਆਸਣ ਲਾ ਲਿਆ, ਕਿਸੇ ਪਿਆਰ ਵਿੱਚ ਭਿੱਜ ਕੇ। ਭਾਈ ਕੰਠਾ ਮੁੜ ਮੁੜ ਚਰਨਾਂ ਨੂੰ ਚੁੰਮਦਾ, ਮੁੜ ਮੁੜ ਹੱਥ ਲਾਉਂਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕੰਠਿਆ ਸਾਡਾ ਜੀ ਕਰਦਾ ਕੁਝ ਮੰਗ, ਉਹ ਮੇਰਾ ਦੇ ਸਾਈਂ ਜਿੱਥੇ ਤੂੰ ਆਪ ਆ ਗਿਆ ਉੱਥੇ ਕੁਝ ਮੰਗਣਾ ਬਾਕੀ ਰਹਿ ਗਿਆ, ਉੱਥੇ ਸਭੋ ਕੁਝ ਮਿਲ ਗਿਆ। ਨਹੀਂ ਕੰਠਿਆ ਕੁਝ ਤਾਂ ਮੰਗ। ਜਦੋਂ ਤੀਸਰਾ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੋਇਆ ਤਾਂ ਭਾਈ ਕੰਠੇ ਨੇ ਆਖਿਆ, ਗਰੀਬ ਨਿਵਾਜ, ਜੇ ਤੁੱਠੇ ਹੋ, ਜੇ ਪ੍ਰਸੰਨਤਾ ਦੇ ਘਰ ਵਿੱਚ ਆਏ ਹੋ ਤਾਂ ਫਿਰ ਜੇ ਇੱਕ ਵਾਰ ਨੇਤਰ ਦੇ ਦਿਓ
ਤਾਂ ਮੈਂ ਆਪ ਦਾ ਦਰਸ਼ਨ ਕਰ ਲਵਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜੇ ਮੈਨੂੰ ਅੱਖਾਂ ਬਖਸ਼ ਦਿਓ ਤਾਂ ਇੱਕ ਵਾਰ ਮੈਂ ਆਪ ਦਾ ਦਰਸ਼ਨ ਕਰ ਲਵਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਹੜੀ ਵੱਡੀ ਗੱਲ ਹੈ, ਕੰਠਿਆ ਅੱਖਾਂ ਮਲ ਕੇ ਖੋਲ ਦੇ। ਜਾਂ ਅੱਖਾਂ ਮਲ ਕੇ ਖੋਲੀਆਂ ਤਾਂ ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਹੋ ਰਹੇ ਹਨ। ਮੀਰੀ ਪੀਰੀ ਦੇ ਮਾਲਕ ਜੀ ਬੈਠੇ ਹਨ, ਮੁੜ ਮੁੜ ਦਰਸ਼ਨ ਕਰਕੇ ਮੁੜ ਮੁੜ ਵੇਖ ਕੇ ਗੱਲ ਜੇ ਵਿੱਚ ਠੰਡ ਪੈ ਰਹੀ ਹੈ। ਕੰਠਿਆ ਕੁਝ ਹੋਰ ਮੰਗ ਲੈ, ਸਾਡਾ ਜੀ ਕਰਦਾ ਤੂੰ ਕੁਝ ਹੋਰ ਵੀ ਮੰਗੇ। ਤਾਂ ਭਾਈ ਕੰਠੇ ਨੇ ਆਖਿਆ, ਮਹਾਰਾਜ ਦਿਓਗੇ? ਆਖਿਆ, ਗੁਰੂ ਨਾਨਕ ਦਾ ਦਰ ਹੈ, ਜੋ ਬਚਨ ਕੀਤਾ ਪੂਰਾ ਕਰਾਂਗੇ। ਤਾਂ ਭਾਈ ਕੰਠੇ ਨੇ ਆਖਿਆ, ਗਰੀਬ ਨਿਵਾਜ, ਹੁਣ ਇਹਨਾਂ ਅੱਖਾਂ ਨੇ ਆਪ ਦਾ ਦਰਸ਼ਨ ਕਰ ਲਿਆ, ਹੁਣ ਇਹ ਕਿਸੇ ਹੋਰ ਨੂੰ ਨਾ ਵੇਖਣ, ਜਿਵੇਂ ਮੈਂ ਪਹਿਲੇ ਸਾਂ, ਮੈਨੂੰ ਉਵੇਂ ਬਣਾ ਦੇ, ਕਿਉਂਕਿ ਮੈਂ ਤੇਰਾ ਸੁੰਦਰ ਸਰੂਪ ਹੁਣ ਹਿਰਦੇ ਵਿੱਚ ਵਸਾ ਲਿਆ, ਤੇ ਇਸ ਲਈ ਮੈਂ ਤੇਰਾ ਹੀ ਦੀਦਾਰ ਕਰਦਾ ਰਹਾਂ। ਤੇ ਜੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਸਦਾ ਲਈ ਆਪਣੇ ਚਰਨਾਂ ਵਿੱਚ ਲੀਨਤਾ ਬਖਸ਼ੋ, ਆਪਣੇ ਚਰਨਾਂ ਵਿੱਚ ਰੱਖ ਲਓ। ਬਸ ਹੁਣ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਬਖਸ਼ਿਸ਼ਾਂ ਰਹਿਮਤਾਂ ਕਰਦੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੋਕ ਪਰਲੋਕ ਸਵਾਰ ਦਿੱਤਾ ਭਾਈ ਕੰਠੇ ਦਾ। ਭਾਈ ਅੱਜ ਵੀ ਕੋਈ ਗੁਰੂ ਦੇ ਨਾਲ ਪਿਆਰ ਕਰੇ ਤਾਂ ਲੋਕ ਪਰਲੋਕ ਸੌਰ ਸਕਦਾ। ਚਰਨ ਕਵਲ ਤੇਰੇ